ਹਿੰਗਾਰਕ ਬਦਗੀ ਮਾਇਕਈ ਮਰੀ ਮਾਲੀਮ ਚੁਥੀਂਗੀ ਪਾਂਛੂ ਦਾਇ ਮਾਪਨ ਦਲਈ ਰੀ ਬਾ ਉਰੀ ਨੌ ਪਾਲ ਹੈ ਪਾਲੈ ਪਾਲ ਤਲਾ ਨ ਪਾਮੇਲ ਵਾਂਗ ਥੋਈ ਬ ਉਸੀ ਵੈਰਾ ਵਹੀ ਖੋਇਰਾ ਨਮੂ ਤਾਈ ਬੰ ਪਾਨ ਬ ਪੁਨ ਮਖਸੀ ਯੇਂ ਬਾਨ ਮ ਪੂਸੀ ਦ ਬਗੀ ਮਿੰਗ ਮੇਨ ਮਿਖੈ ਸ਼ਕਤ ਬ ਯਾਦੀ ਸੋਂ ਦੇ ਬ ਯਾਦੀ ਮ ਪੂਗੀ ਸਿੰਥਾ ਪਾਂਗ ਦ ਬ ਯਾਦੀ ਹਾਇਰਗ ਲਦਨਾ।

0: ਤਾਂ ਪੁੱਛੋ
1: ਯਾਰੇ
0: ਮੈਂ
1: ਅਰੇ ਤੂੰ ਨਾਨ ਵੀ ਹੌਜੀ ਹੌਜੀ ਕੱਪਗੀ ਮਤਮ ਨਤਰੇ ਮਿਓਈ ਬਗ ਅਖੋਈਗੀ ਮਰਕਤ ਲੈਨਰੀ ਬਮਰੀ ਸੇ ਨੰ ਖੰਗਬ ਨਤਰਾ
0: ਪੁੱਛੋ
1: ਹੌਜੀ ਇਸ਼ਾਨ ਇਸ਼ਾਬੂ ਖੰਜਦੁਨ ਮਖੋਈਗ ਲੋਇਨਗਦਮ ਨੀ ਹਾਈਸੇ ਨੰ ਖੰਗਦ ਬਨੀ ਕੋ
0: ਹੋਈ ਤਾਂ ਪੁੱਛੋ
1: ਤੂੰ ਨਾਨ ਵੀ
0: ਤਾਂ ਪੁੱਛੋ
1: ਨੰ ਈ ਦਦਾ ਯੁੰਬੂ ਦੋ ਨੰ ਬੂ ਯਾਮ ਨੋ ਕਉ ਕਉ ਨੋ ਕਪਾ ਹੋਏ ਨੰ ਉਦਭਗੀ ਮਾਥੇ ਕਰੀਮ ਤੇ ਚਾਉ ਥੋ ਹਾਈ ਬਸ਼ਿਆਤੀ
0: ਕੈ ਹਾਈ ਬਾ
1: ਮੋਈ ਮਮਾ ਨੰ ਨੰਗੀ ਵਾਰੀ ਸੇ ਨੋ ਮਤ ਤਾ ਹਾਈ ਦੋਕਤੀ
0: ਕਰੀ ਹਾਈ ਬਾ ਆਈ ਗੀ ਦਦਾ ਬੋ ਮਾਥੇ ਆਈ ਬੂ ਯਾਮ ਲੂ ਨਾ ਤੋ ਵੀ ਬਨੇ ਤਾ ਪੁੱਛਾ ਆਈ ਮਾ ਬੂ ਯਾਮ ਉਨਿੰਗੇ
2: ਦਦਾ ਨੰ ਆਈ ਗੀ ਦਾ ਬਕਤ ਯਾਮ ਨਾ ਵਾਰਾ ਬ੍ਰੋ